0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ ਤੇ ਵਾਰਤਾਕਾਰ ਹੋਣਗੇ ਅਮਰਜੀਤ ਸਿੰਘ। ਇਸ ਤੋਂ ਇਲਾਵਾ ਅਸੀਂ ਸਰਵਣ ਕਰਾਂਗੇ ਸ਼ਬਦ। ਅੱਜ 29 ਜੂਨ ਏ ਤੇ ਹਰ ਸਾਲ 29 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਉਸ਼ਣ ਕਟਿਬੰਧੀ ਦਿਵਸ ਮਨਾਇਆ ਜਾਂਦਾ ਏ। ਇਹ ਦਿਵਸ ਉਹਨਾਂ ਚੁਣੌਤੀਆਂ ਅਤੇ ਮੌਕਿਆਂ ਤੇ ਰੌਸ਼ਨੀ ਪਾਉਂਦਾ ਏ ਜਿਨ੍ਹਾਂ ਦਾ ਸਾਹਮਣਾ ਗਰਮ ਖੰਡੀ ਦੇਸ਼ਾਂ ਨੂੰ ਕਰਨਾ ਪੈਂਦਾ ਏ। ਇਹ ਉਹਨਾਂ ਵਿੱਚ ਤਰੱਕੀ ਦਾ ਮੁਲਾਂਕਣ ਕਰਨ ਅਤੇ ਖੇਤਰ ਦੀ ਵੰਨ ਸੁਵੰਨਤਾ ਅਤੇ ਸੰਭਾਵਨਾ ਬਾਰੇ ਕਹਾਣੀਆਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਦਾ ਇੱਕੋ ਜਿਹਾ ਮੌਕਾ ਬਣਾਉਂਦਾ ਏ। ਇਸ ਦਾ ਟੀਚਾ ਵਿਸ਼ਵ ਭਰ ਦੇ ਗਰਮ ਖੰਡੀ ਖੇਤਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਬਚਾਅ ਦੀਆਂ ਰਣਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਏ। ਉਸ਼ਣ ਕਟਿਬੰਧੀ ਧਰਤੀ ਦਾ ਇੱਕ ਖੇਤਰ ਏ ਜਿਸ ਨੂੰ ਮੋਟੇ ਤੌਰ ਤੇ ਕੈਂਸਰ ਦੇ ਉਸ਼ਣ ਕਟਿਬੰਧੀ ਅਤੇ ਮਕਰ ਦੇ ਉਸ਼ਣ ਕਟਿਬੰਧੀ ਦੇ ਵਿਚਕਾਰ ਦੇ ਖੇਤਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਏ। ਹਾਲਾਂਕਿ ਟੋਪੋਗ੍ਰਾਫੀ ਅਤੇ ਹੋਰ ਕਾਰਕ ਜਲਵਾਯੂ ਪਰਿਵਰਤਨ ਵਿੱਚ ਯੋਗਦਾਨ ਪਾਉਂਦੇ ਹਨ, ਗਰਮ ਦੇਸ਼ਾਂ ਦੇ ਸਥਾਨ ਆਮ ਤੌਰ ਤੇ ਨਿੱਘੇ ਹੁੰਦੇ ਹਨ ਅਤੇ ਦਿਨ ਪ੍ਰਤੀ ਦਿਨ ਦੇ ਤਾਪਮਾਨ ਵਿੱਚ ਥੋੜੀ ਜਿਹੀ ਮੌਸਮੀ ਤਬਦੀਲੀ ਦਾ ਅਨੁਭਵ ਕਰਦੇ ਹਨ। ਜੇ ਪਿਛੋਕੜ ਦੀ ਗੱਲ ਕਰੀਏ ਤਾਂ 29 ਜੂਨ 2014 ਨੂੰ ਟ੍ਰੋਪਿਕਸ ਰਿਪੋਰਟ ਦੀ ਸ਼ੁਰੂਆਤੀ ਸਟੇਟ ਲਾਂਚ ਕੀਤੀ ਗਈ ਸੀ ਜੋ ਕਿ 12 ਪ੍ਰਮੁੱਖੀ ਖੰਡੀ ਖੋਜ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਸਿੱਟੇ ਵਜੋਂ ਸੀ। ਰਿਪੋਰਟ ਇਸ ਵੱਧਦੇ ਮਹੱਤਵਪੂਰਨ ਖੇਤਰ ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਪੇਸ਼ ਕਰਦੀ ਏ। ਰਿਪੋਰਟ ਦੀ ਸ਼ੁਰੂਆਤ ਦੀ ਵਰੇਗੰਢ ਨੂੰ ਦਰਸਾਉਂਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2016 ਵਿੱਚ ਇੱਕ ਮਤਾ ਅਪਣਾਇਆ ਜਿਸ ਵਿੱਚ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 29 ਜੂਨ ਨੂੰ ਅੰਤਰਰਾਸ਼ਟਰੀ ਉਸ਼ਣ ਕਟਿਬੰਧੀ ਦਿਵਸ ਵਜੋਂ ਮਨਾਇਆ ਜਾਣਾ ਏ। ਸੋ ਇਹ ਦਿਨ ਗਰਮ ਦੇਸ਼ਾਂ ਵਿੱਚ ਵਿਕਾਸ ਦੇ ਦਾਇਰੇ ਦੀ ਪਛਾਣ ਕਰਨ, ਚੁਣੌਤੀਆਂ ਨੂੰ ਉਜਾਗਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ਕਿ ਟਿਕਾਊ ਵਿਕਾਸ ਟੀਚੇ ਟਰੈਕ ਤੇ ਹਨ। ਇਹ ਦਿਵਸ ਸਾਨੂੰ ਸਿੱਖਿਆ ਦਿੰਦਾ ਏ ਤੇ ਸਾਨੂੰ ਜਾਗਰੂਕ ਵੀ ਕਰਦਾ ਏ ਕਿ ਕਿਵੇਂ ਜੰਗਲਾਂ ਦੀ ਕਟਾਈ, ਸ਼ਹਿਰੀਕਰਨ, ਜਲਵਾਯੂ ਤਬਦੀਲੀ, ਜਨਸੰਖਿਆ ਤਬਦੀਲੀਆਂ ਅਤੇ ਗਲੋਬਲ ਵਾਰਮਿੰਗ ਆਦਿ ਗਰਮ ਖੰਡੀ ਜੈਵ ਵੰਨ ਸੁਵੰਨਤਾ ਤੇ ਤਬਾਹੀ ਮਚਾ ਰਹੀ ਏ। ਇਹ ਉਹਨਾਂ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰਦਾ ਏ ਜੋ ਇਹਨਾਂ ਪ੍ਰਭਾਵਾਂ ਨੂੰ ਉਲਟਾ ਸਕਦੇ ਹਨ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਦਿਵਸ ਦੀ ਮਹੱਤਤਾ ਨੂੰ ਸਮਝੀਏ ਤੇ ਖੁਦ ਵੀ ਜਾਗਰੂਕ ਹੋਈਏ ਤੇ ਦੂਜਿਆਂ ਨੂੰ ਵੀ ਜਾਗਰੂਕ ਕਰੀਏ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸ ਦਾ ਵਿਸ਼ਾ ਏ ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ ਤੇ ਵਾਰਤਾਕਾਰ ਨੇ ਅਮਰਜੀਤ ਸਿੰਘ।
1: ਸੋਸ਼ਲ ਮੀਡੀਆ ਦੋ ਸ਼ਬਦਾਂ ਨਾਲ ਰਲ ਕੇ ਬਣਿਆ ਹੈ, ਸੋਸ਼ਲ ਅਤੇ ਮੀਡੀਆ। ਸੋਸ਼ਲ ਦਾ ਮਤਲਬ ਹੈ ਸਮਾਜਕ ਅਤੇ ਮੀਡੀਆ ਦਾ ਮਤਲਬ ਹੈ ਜ਼ਰੀਆ। ਸੋਸ਼ਲ ਮੀਡੀਆ ਆਧੁਨਿਕ ਵਿਗਿਆਨ ਦੀ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਦੁਆਰਾ ਅਸੀਂ ਅਤੇ ਤੁਸੀਂ ਆਪਣੇ ਵਿਚਾਰ, ਸੁਨੇਹੇ ਅਤੇ ਸੂਚਨਾਵਾਂ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰ ਸਕਦੇ ਹਾਂ। ਹਰ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਦਿੰਦਾ ਹੈ, ਵੀਡੀਓ ਕਾਲ ਵੀ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲੋਕ ਦੇਸ਼ ਵਿਦੇਸ਼ ਵਿੱਚ ਹੋਣ ਵਾਲੀਆਂ ਘਟਨਾਵਾਂ ਉੱਤੇ ਪ੍ਰਤੀਕਿਰਿਆ ਦੇ ਸਕਦੇ ਨੇ। ਲੋਕ ਸੋਸ਼ਲ ਮੀਡੀਆ ਉੱਤੇ ਅਨਿਆਏ ਦੇ ਖਿਲਾਫ ਆਵਾਜ਼ ਵੀ ਚੁੱਕ ਸਕਦੇ ਨੇ। ਸੰਸਾਰ ਭਰ 'ਚ ਸੋਸ਼ਲ ਮੀਡੀਆ ਦੁਆਰਾ ਕਈ ਜਨ ਅੰਦੋਲਨ ਕੀਤੇ ਗਏ ਨੇ। ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਅਤੇ ਸਹੂਲਤ ਭਰਿਆ ਬਣਾਇਆ ਹੈ। ਕਈ ਲੋਕ ਸੋਸ਼ਲ ਮੀਡੀਆ ਉੱਤੇ ਔਨਲਾਈਨ ਵਪਾਰ ਵੀ ਕਰ ਰਹੇ ਨੇ। ਸੋਸ਼ਲ ਮੀਡੀਆ ਸਮਾਜਕ ਮੁੱਦਿਆਂ ਜਿਵੇਂ ਸਫਾਈ, ਵਾਤਾਵਰਣ, ਸਿਹਤ, ਮਹਿਲਾ ਸਸ਼ਕਤੀਕਰਨ ਉੱਤੇ ਜਾਗਰੂਕ ਕਰਨ 'ਚ ਬਹੁਤ ਕਾਰਗਰ ਹੈ। ਵਿਦਿਆਰਥੀ ਔਨਲਾਈਨ ਕਲਾਸਿਸ, ਸਟੱਡੀ, ਵੀਡੀਓ ਆਦਿ ਦੀ ਮਦਦ ਨਾਲ ਬਗੈਰ ਫੀਸ ਦਿੱਤੇ ਪੜ੍ਹਾਈ ਕਰਕੇ ਬਹੁਤ ਕੁਝ ਸਿੱਖ ਸਕਦੇ ਨੇ। ਭਾਰਤ ਵਿੱਚ 50 ਕਰੋੜ ਤੋਂ ਵੱਧ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਜਿਨ੍ਹਾਂ 18 ਤੋਂ 34 ਸਾਲ ਦੇ ਨੌਜਵਾਨ ਸਭ ਤੋਂ ਵੱਡੇ ਗ੍ਰਾਹਕ ਹਨ। ਇਹ ਪੀੜ੍ਹੀ ਸੋਸ਼ਲ ਮੀਡੀਆ ਉੱਤੇ ਆਪਣੀ ਪਸੰਦ ਦੇ ਐਪਸ ਲਗਾਤਾਰ ਵੇਖਦੀ ਹੈ। ਅੰਕੜੇ ਦੱਸਦੇ ਨੇ ਕਿ 85% ਨੌਜਵਾਨ ਸੋਸ਼ਲ ਮੀਡੀਆ ਤੋਂ ਖਬਰਾਂ ਪ੍ਰਾਪਤ ਕਰਦੇ ਹਨ। ਖਾਸ ਤੌਰ 'ਤੇ ਅਮਰੀਕੀ ਨੌਜਵਾਨ ਪੀੜ੍ਹੀ ਰਵਾਇਤੀ ਖਬਰਾਂ ਦੇ ਜ਼ਰੀਏ ਤੋਂ ਦੂਰ ਹੋ ਕੇ ਨਵੇਂ ਸੋਸ਼ਲ ਮੀਡੀਆ ਵੱਲ ਰੁਖ ਕਰ ਰਹੀ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਵਰਤੋਂ ਅਤੇ ਪ੍ਰਸਾਰ ਸੰਬੰਧੀ ਅੰਕੜਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਵੀ ਨੌਜਵਾਨ ਪੀੜ੍ਹੀ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਦਿਨੋ ਦਿਨ ਵੱਧ ਰਹੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਉੱਤੇ ਸੋਸ਼ਲ ਮੀਡੀਆ ਦਾ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਅਸਰ ਵੇਖੇ ਜਾ ਸਕਦੇ ਨੇ। ਸੋਸ਼ਲ ਮੀਡੀਆ ਦੇ ਕਈ ਪ੍ਰਕਾਰ ਹਨ ਜਿਨ੍ਹਾਂ ਨਾਲ ਨਵੀਂ ਪੀੜ੍ਹੀ ਕਿਸੇ ਨਾ ਕਿਸੇ ਰੂਪ ਵਿੱਚ ਰੁੱਝੀ ਰਹਿੰਦੀ ਹੈ। ਪਹਿਲਾਂ ਵਿਚਾਰ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਸਕਾਰਾਤਮਕ ਪ੍ਰਭਾਵ ਕੀ ਪੈਂਦੇ ਹਨ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ, ਜਿਵੇਂ ਕੈਰੀਅਰ ਬਣਾਉਣ ਬਾਰੇ, ਸਿੱਖਿਆ ਪ੍ਰਾਪਤੀ ਲਈ ਕੁਝ ਨਵਾਂ ਤਕਨੀਕੀ ਕੋਰਸ ਕਰਨ ਵਾਸਤੇ। ਸੋਸ਼ਲ ਮੀਡੀਆ ਉੱਤੇ ਇਹਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਮਿਲਦੀ ਹੈ, ਜਿਸ ਦੇ ਆਧਾਰ 'ਤੇ ਨੌਜਵਾਨ ਆਪਣੇ ਸ਼ੌਕ ਨੂੰ ਅਗਾਂਹ ਵਧਾ ਸਕਦੇ ਹਨ, ਨੌਕਰੀ ਜਾਂ ਵਪਾਰ ਕਰ ਸਕਦੇ ਹਨ। ਇਸ ਦੇ ਜ਼ਰੀਏ ਡਿਜੀਟਲ ਮਾਰਕੀਟਿੰਗ ਵੀ ਹੋ ਰਹੀ ਹੈ। ਸੋਸ਼ਲ ਮੀਡੀਆ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਰਹਿਣ ਦਾ ਇੱਕ ਮਾਧਿਅਮ ਹੈ। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਜ਼ਰੀਏ ਨੌਜਵਾਨ ਆਪਣੀ ਰਚਨਾਤਮਕਤਾ ਜਿਵੇਂ ਕਲਾ, ਸੰਗੀਤ, ਲੇਖਣੀ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੇ ਨੇ। ਇਸ ਨਾਲ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਹੋਏ ਨੇ। ਸੋਸ਼ਲ ਮੀਡੀਆ ਉਹਨਾਂ ਲੋਕਾਂ ਦੀ ਆਵਾਜ਼ ਬਣ ਸਕਦਾ ਹੈ ਜਿਹੜੇ ਸਮਾਜ ਦੀ ਮੁੱਖ ਧਾਰਾਂ ਤੋਂ ਵੱਖ ਨੇ। ਪਿੰਡਾਂ 'ਚ ਰਹਿੰਦੀ ਸਾਡੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਨਾਲ ਜੁੜ ਕੇ ਸੌਖੇ ਹੀ ਕਈ ਭਾਸ਼ਾਵਾਂ ਸਿੱਖ ਸਕਦੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ। ਸੋਸ਼ਲ ਮੀਡੀਆ ਉੱਤੇ ਸਮਾਜਿਕ, ਰਾਜਨੀਤਿਕ, ਸਿਹਤ, ਖੇਡਾਂ, ਵਿਗਿਆਨ, ਖੇਤੀਬਾੜੀ, ਨਵੀਆਂ ਖੋਜਾਂ ਬਾਰੇ ਇੰਟਰਵਿਊ ਆਉਂਦੇ ਹਨ। ਕਈ ਵਾਰੀ ਇਹ ਪ੍ਰੋਗਰਾਮ ਲਾਈਵ ਪ੍ਰਸਾਰਿਤ ਹੁੰਦੇ ਹਨ, ਜੋ ਕਿ ਬਹੁਤ ਫਾਇਦੇਮੰਦ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਨੌਜਵਾਨ ਇਹਨਾਂ ਕੰਮਾਂ ਨਾਲ ਜੁੜਦੇ ਹਨ ਤਾਂ ਸਮਾਜਿਕ ਤਰੱਕੀ ਹੁੰਦੀ ਹੈ। ਸੋਸ਼ਲ ਮੀਡੀਆ ਨੇ ਮਨੋਰੰਜਨ ਦੇ ਤਰੀਕਿਆਂ ਨੂੰ ਵੀ ਬਦਲ ਦਿੱਤਾ ਹੈ। ਕਈ ਤਰ੍ਹਾਂ ਦੀ ਮਨੋਰੰਜਕ ਸਮੱਗਰੀ, ਬਸ਼ਰਤੇ ਕਿ ਇਹ ਸਿਹਤਮੰਦ ਸਮੱਗਰੀ ਹੋਵੇ, ਨੌਜਵਾਨ ਨੂੰ ਹਸਾਉਂਦੀ ਵੀ ਹੈ ਅਤੇ ਨੌਜਵਾਨ ਵੀ ਆਪਣੀ ਪ੍ਰਤਿਭਾ ਇਸ ਮੰਚ 'ਤੇ ਵਿਖਾ ਕੇ ਬਹੁਤ ਗਿਣਤੀ 'ਚ ਦਰਸ਼ਕਾਂ ਤਾਈਂ ਪਹੁੰਚ ਸਕਦੇ ਨੇ ਅਤੇ ਇਸ ਉੱਤੇ ਲਾਈਕਸ ਅਤੇ ਕਮੈਂਟਸ ਮਿਲਣ ਨਾਲ ਖੁਸ਼ੀ ਹੁੰਦੀ ਹੈ ਅਤੇ ਆਤਮ ਵਿਸ਼ਵਾਸ ਵੱਧਦਾ ਹੈ। ਸੋਸ਼ਲ ਮੀਡੀਆ ਨਾਲ ਨੌਜਵਾਨ ਪੀੜ੍ਹੀ ਸਮਾਜ ਪਹਿਲਾਂ ਨਾਲੋਂ ਜ਼ਿਆਦਾ ਇੱਕ ਦੂਜੇ ਨਾਲ ਜੁੜੀ ਹੋਈ ਹੈ। ਪਿਛਲੀ ਪੀੜ੍ਹੀਆਂ ਕਦੀ ਕਦੀ ਡਾਕ, ਫੋਨ ਜਾਂ ਆਹਮਣੇ ਸਾਹਮਣੇ ਹੁੰਦੀਆਂ ਸਨ, ਪਰ ਹੁਣ ਅਸੀਂ ਆਪਣੇ ਸੋਸ਼ਲ ਨੈਟਵਰਕ 'ਚ ਕਿਸੇ ਨਾਲ ਵੀ ਕਦੀ ਵੀ ਕਿੱਥੇ ਵੀ ਸੰਪਰਕ 'ਚ ਰਹਿ ਸਕਦੇ ਹਾਂ। ਇਹ ਖਬਰਾਂ, ਫੋਟੋ ਅਤੇ ਵੀਡੀਓ ਸਾਂਝੀ ਕਰਨ ਦਾ ਇੱਕ ਵਧੀਆ ਮੰਚ ਹੈ। ਕਈ ਵਪਾਰੀ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਉੱਤੇ ਵਿਗਿਆਪਨ ਦਿੰਦੇ ਹਨ। ਇਸ ਨਾਲ ਨੌਜਵਾਨ ਪਹਿਲਾਂ ਤੋਂ ਦਿੱਤੇ ਵੱਧ ਉਤਪਾਦਾਂ ਨੂੰ ਖੋਜ ਸਕਦੇ ਹਨ ਅਤੇ ਉਸ ਨਾਲ ਜੁੜ ਸਕਦੇ ਹਨ। ਸੋਸ਼ਲ ਮੀਡੀਆ ਅੱਜ ਦੀ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਇੱਕ ਬਹੁਤ ਹੀ ਤਾਕਤਵਰ ਯੰਤਰ ਹੈ। ਇਸ ਦੀ ਸਹੀ ਵਰਤੋਂ ਨੌਜਵਾਨਾਂ ਨੂੰ ਉਚਾਈਆਂ 'ਤੇ ਲੈ ਜਾ ਸਕਦੀ ਹੈ ਅਤੇ ਦੁਰਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਪਿਛਲੇ ਦਿਨੀ ਬ੍ਰਿਟੇਨ 'ਚ 1632 ਨੌਜਵਾਨਾਂ, ਜਿਸ ਵਿੱਚ 26 ਸਾਲ ਦੇ ਮੁੰਡੇ ਕੁੜੀਆਂ ਸ਼ਾਮਲ ਸਨ, ਉਹਨਾਂ ਦੇ ਇੱਕ ਸਟੱਡੀ ਕੀਤੀ ਗਈ ਅਤੇ ਪਤਾ ਲੱਗਿਆ ਕਿ ਇਹਨਾਂ 'ਚੋਂ ਜ਼ਿਆਦਾਤਰ ਨੌਜਵਾਨ ਜਿਹੜੇ ਹੋਸਟਲ 'ਚ ਰਹਿ ਕੇ ਪੜ੍ਹ ਰਹੇ ਨੇ ਜਾਂ ਵਿਦੇਸ਼ਾਂ 'ਚ ਨੌਕਰੀਆਂ ਕਰਦੇ ਨੇ, ਇਕੱਲੇਪਣ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ। ਹਾਲਾਂਕਿ ਇਕੱਲੇਪਣ 'ਚ ਇਸ ਡਿਜੀਟਲ ਤਕਨੀਕ ਦੀ ਵਰਤੋਂ ਚੰਗੇ ਮਾੜੇ ਦੋਵੇਂ ਅਸਰ ਵਿਖਾ ਸਕਦੀ ਹੈ। ਸੋਸ਼ਲ ਮੀਡੀਆ ਤਕਨੀਕ ਦੇ ਕਈ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਮਾੜੀ ਨਹੀਂ, ਬਸ਼ਰਤੇ ਕਿ ਇਸ ਦੀ ਵਰਤੋਂ ਦੇ ਤਰੀਕੇ ਅਤੇ ਮਕਸਦ ਸਹੀ ਹੋਣ। ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਸੋਸ਼ਲ ਮੀਡੀਆ ਦਾ ਕਿਹੜਾ ਐਪ ਕਿੰਨੇ ਸਮੇਂ ਲਈ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਜ਼ਿਆਦਾ ਸਮਾਂ ਰਹਿਣ ਕਰਕੇ ਬੱਚੇ ਆਪਣੇ ਪਰਿਵਾਰ ਅਤੇ ਸੰਬੰਧੀਆਂ ਨਾਲ ਮਿਲਣ ਦਾ ਸਮਾਂ ਨਹੀਂ ਕੱਢ ਪਾਉਂਦੇ ਅਤੇ ਅਖੀਰ 'ਚ ਉਹ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਨੇ। ਮੰਨਿਆ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੀ ਮੰਗ ਹੈ, ਮਹੱਤਵਪੂਰਨ ਹੈ, ਪਰ ਇਸ ਦੇ ਨੁਕਸਾਨ ਵੀ ਘੱਟ ਨਹੀਂ। ਆਓ ਇੱਕ ਨਜ਼ਰ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵ ਵੇਖਦੇ ਹਾਂ। ਜਿਹੜੇ ਨੌਜਵਾਨ ਦੇਰ ਰਾਤ ਤਾਈਂ ਮੋਬਾਈਲ ਫੋਨ ਵੇਖਦੇ ਰਹਿੰਦੇ ਨੇ, ਉਹਨਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ। ਦੇਰ ਰਾਤੀ ਸੋਣਾ ਅਤੇ ਫਿਰ ਅਗਲੇ ਦਿਨ ਦੁਪਹਿਰ ਵੇਲੇ ਉੱਠਣ ਨਾਲ ਸਾਰੀ ਜੀਵਨ ਜਾਂਚ ਹੀ ਵਿਗੜ ਜਾਂਦੀ ਹੈ। ਸਰੀਰ ਦੀ ਕਸਰਤ ਅਤੇ ਸੈਰ ਦਾ ਵੇਲਾ ਨਿਕਲ ਜਾਂਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਸਿਰ ਪੀੜ ਅਤੇ ਨਜ਼ਰ ਦਾ ਚਸ਼ਮਾ ਲੱਗ ਜਾਣਾ ਤਾਂ ਆਮ ਗੱਲ ਹੈ। ਕਾਲਜਾਂ 'ਚ ਪੜ੍ਹਦੇ ਬੱਚੇ ਸੋਸ਼ਲ ਮੀਡੀਆ ਦੇ ਰੁੱਝੇ ਰਹਿਣ ਕਰਕੇ ਪੜ੍ਹਾਈ ਉੱਤੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ, ਜਿਸ ਕਰਕੇ ਇਮਤਿਹਾਨਾਂ ਦੇ ਨਤੀਜੇ ਮਾੜੇ ਨਿਕਲਦੇ ਹਨ। ਫਿਰ ਨੌਜਵਾਨ ਆਪਣੇ ਦਿਮਾਗ ਤੋਂ ਕੰਮ ਨਾ ਲੈ ਕੇ ਪੂਰੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਨਿਰਭਰ ਹੋ ਗਏ ਨੇ। ਉਹਨਾਂ ਨੂੰ ਗੱਲਾਂ ਚੇਤੇ ਭੁੱਲ ਜਾਂਦੀਆਂ ਨੇ, ਉਹਨਾਂ ਦਾ IQ ਵੀ ਕਮਜ਼ੋਰ ਹੋ ਗਿਆ ਹੈ।

सोशल मीडिया उते अक्सर नौजवान एक दूजे नूं गलत कमेंट्स जां सुनेहे भेजदे ने। कई बारी ਨਵੇਂ ਪੱਧਰ ਦੀਆਂ ਵੀਡੀਓ ਚੁਟਕਲੇ ਗੀਤ ਆਦਿ ਭੇਜਦੇ ਹਨ। ਇਹਦੇ ਨਾਲ ਉਹਨਾਂ 'ਚ ਨੈਤਿਕ ਗਿਰਾਵਟ ਆਈ ਹੈ ਅਤੇ ਇਹਨਾਂ ਮਾੜੀਆਂ ਚੀਜ਼ਾਂ 'ਚ ਰੁਝਾਨ ਹੋਣ ਕਰਕੇ ਕਈ ਨੌਜਵਾਨਾਂ ਦੀ ਪੜ੍ਹਾਈ ਕੈਰੀਅਰ ਜ਼ਿੰਦਗੀ ਬਰਬਾਦ ਹੁੰਦੇ ਵੇਖੀ ਗਈ ਹੈ। ਨਾਲ ਹੀ ਨੌਜਵਾਨ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਬਾਰੇ ਗਲਤ

0: ਜ਼ਰੀਏ ਧੋਖਾਧੜੀਆਂ ਵੀ ਬਹੁਤ ਹੋ ਗਈਆਂ ਨੇ। ਕਈ ਠੱਗ ਲੋਕੀ ਨੌਜਵਾਨਾਂ ਨੂੰ ਵਰਗਲਾ ਕੇ ਠੱਗੀ ਮਾਰ ਜਾਂਦੇ ਹਨ। ਕਈ ਵਾਰੀ ਸੋਸ਼ਲ ਮੀਡੀਆ ਉੱਤੇ ਗਲਤ ਜਾਣਕਾਰੀਆਂ ਅਤੇ ਅਫਵਾਹਾਂ ਬੜੀ ਤੇਜ਼ੀ ਨਾਲ ਫੈਲਦੀਆਂ ਹਨ, ਜਿਸ ਨਾਲ ਹੈਕਿੰਗ ਅਤੇ ਫਿਸ਼ਿੰਗ ਵਰਗੇ ਸਾਈਬਰ ਅਪਰਾਧ ਵੱਧਦੇ ਹਨ, ਕਿਉਂਕਿ ਸੋਸ਼ਲ ਨੈੱਟਵਰਕਿੰਗ ਸਾਈਟ ਦੁਨੀਆ 'ਚ 1 ਅਰਬ ਤੋਂ ਵੱਧ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ ਇੱਕ ਅਜਿਹਾ ਔਨਲਾਈਨ ਮੰਚ ਹੈ ਜਿਹੜਾ ਵਰਤੋਂ ਕਰਨ ਵਾਲੇ ਨੂੰ ਜਨਤਕ ਪ੍ਰੋਫਾਈਲ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਅਤੇ ਇਹ ਪ੍ਰੋਫਾਈਲ ਅਣਪਛਾਤੇ ਲੋਕ ਵੀ ਪੜ੍ਹਦੇ ਹਨ, ਜਿਸ ਨਾਲ ਨਿੱਜੀ ਸੂਚਨਾਵਾਂ ਵੀ ਸਾਂਝੀਆਂ ਹੋ ਜਾਂਦੀਆਂ ਨੇ। ਦਰਅਸਲ ਇਹ ਪੂਰੀ ਪ੍ਰਕਿਰਿਆ ਸੂਚਨਾ ਪ੍ਰੌਦਯੋਗਿਕੀ ਉੱਤੇ ਆਧਾਰਿਤ ਹੁੰਦੀ ਹੈ, ਜਿੱਥੇ ਕਈ ਤਰ੍ਹਾਂ ਦੇ ਸੋਫਟਵੇਅਰ ਵਰਤੇ ਜਾਂਦੇ ਨੇ। ਇਹਨਾਂ ਤਰੀਕਿਆਂ ਨਾਲ ਕਈ ਤਰ੍ਹਾਂ ਦੇ ਖਤਰੇ ਪੈਦਾ ਹੋ ਗਏ ਨੇ। ਝੂਠੀਆਂ ਖਬਰਾਂ ਆਉਣ ਲੱਗ ਪੈਂਦੀਆਂ ਨੇ, ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੀਆਂ ਵੀਡੀਓ ਆਉਂਦੀਆਂ ਨੇ। ਇਹ ਸਾਰਾ ਕੁਝ ਰਾਸ਼ਟਰੀ ਏਕਤਾ ਲਈ ਵੱਡਾ ਖਤਰਾ ਹੈ। ਨੌਜਵਾਨ ਪੀੜ੍ਹੀ ਉੱਤੇ ਇਸ ਡਿਜੀਟਲ ਤਕਨੀਕ ਦਾ ਕੀ ਅਸਰ ਪੈ ਰਿਹਾ ਹੈ, ਇਸ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਉਮਰ ਵਿੱਚ ਜੋ ਪ੍ਰਭਾਵ ਸੋਸ਼ਲ ਮੀਡੀਆ ਰਾਹੀਂ ਉਹਨਾਂ 'ਤੇ ਪੈ ਰਿਹਾ ਹੈ, ਉਹ ਉਹਨਾਂ ਦੇ ਭਵਿੱਖ ਦਾ ਵਿਵਹਾਰ ਤੈਅ ਕਰਨਗੇ। ਸੋਸ਼ਲ ਮੀਡੀਆ ਮੰਚਾਂ ਉੱਤੇ ਕੁਝ ਇਹੋ ਜਿਹੀਆਂ ਸਮੱਗਰੀਆਂ ਉੱਤੇ ਰੋਕ ਲਾਈ ਜਾਣੀ ਚਾਹੀਦੀ ਹੈ, ਜਿਸ ਵਿੱਚ ਅਸ਼ਲੀਲ ਫਿਲਮਾਂ, ਹਿੰਸਾ ਫੈਲਾਉਣ ਵਾਲੇ ਵੀਡੀਓ, ਜੂਆ ਅਤੇ ਹੋਰ ਖਤਰਨਾਕ ਖੇਡਾਂ, ਸ਼ੋਸ਼ਣਕਾਰੀ ਚੀਜ਼ਾਂ, ਪੂਰੀ ਤਰ੍ਹਾਂ ਨਾਲ ਵਪਾਰਕ ਸਮੱਗਰੀ, ਪੈਸਾ ਬਣਾਉਣ ਦੀਆਂ ਸਕੀਮਾਂ ਆਦਿ ਸ਼ਾਮਲ ਹਨ। ਨੌਜਵਾਨ ਪੀੜ੍ਹੀ ਹੀ ਨਹੀਂ, ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਡਿਜੀਟਲ ਡਿਟੌਕਸ ਕਰੋ, ਯਾਨੀ ਦਿਨ 'ਚ ਕੁਝ ਘੰਟੇ ਫੋਨ ਤੋਂ ਦੂਰ ਰਹੋ ਅਤੇ ਸੱਚਾਈ ਦੀ ਦੁਨੀਆ 'ਚ ਰਿਸ਼ਤਿਆਂ ਨੂੰ ਸਮਾਂ ਦਿਓ। ਇਹਦੇ ਲਈ ਤੁਸੀਂ ਸਮਾਰਟਫੋਨ ਵਿੱਚ ਸਕਰੀਨ ਟਾਈਮ ਲਿਮਿਟ ਸੈੱਟ ਕਰ ਸਕਦੇ ਹੋ, ਅਤੇ ਰਾਤੀ ਸੌਣ ਤੋਂ 1 ਘੰਟਾ ਪਹਿਲਾਂ ਫੋਨ ਵੇਖਣਾ ਬੰਦ ਕਰ ਦਿਓ। ਸਾਰੇ ਦਿਨ 'ਚ ਵੀ ਸਿਰਫ ਉਹਨਾਂ ਅਕਾਊਂਟਸ ਅਤੇ ਪੇਜਾਂ ਨੂੰ ਵੇਖੋ ਜਿਹੜੇ ਜ਼ਰੂਰੀ ਹਨ ਅਤੇ ਤੁਹਾਨੂੰ ਪ੍ਰੇਰਿਤ ਕਰਦੇ ਹਨ। ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਨੌਜਵਾਨਾਂ ਨੂੰ ਠੀਕ ਰਸਤੇ ਅਤੇ ਤਰੱਕੀ ਵੱਲ ਲੈ ਜਾ ਸਕਦਾ ਹੈ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ, ਜਿਸ ਦਾ ਵਿਸ਼ਾ ਸੀ ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ, ਤੇ ਵਾਰਤਾਕਾਰ ਸਨ ਅਮਰਜੀਤ ਸਿੰਘ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸਭ ਤੋਂ ਪਹਿਲਾਂ ਭਾਈ ਦਵਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਸ਼ਬਦ, ਤਿਲਕ ਜੰਜੂ ਰਾਖਾ ਪ੍ਰਭ ਤਾਕਾ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਹੁਣ ਭਾਈ ਗੁਰਮੇਲ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਸ਼ਬਦ ਜੋ ਤੁਮ ਗਿਰਵਰ ਤੋ ਹਮ ਮੋਰਾ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਗੁਰਮੇਲ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਅਗਲਾ ਸ਼ਬਦ ਏ ਸਦਾ ਅੰਗ ਸੰਗੇ ਅਪੰਗਮ ਵਿਭੂਤੇ। ਹੁਣ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਇਹ ਸ਼ਬਦ।

0: ਜੀ ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਦੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਰਨਾਟਕ ਤੋਂ ਉੱਚ ਸਦਨ ਲਈ ਦੁਬਾਰਾ ਚੁਣੇ ਗਏ ਸ੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਪ੍ਰਿੰਕਾ ਗਾਂਧੀ ਮੌਜੂਦ ਸਨ। ਨੀਟ ਯੂਜੀ ਪ੍ਰੀਖਿਆ ਲੀਕ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ। ਮੁਲਜ਼ਮਾਂ ਨੂੰ ਉਨ੍ਹਾਂ ਦੀ ਪਿਛਲੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਸ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 15 ਜੂਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਅੱਜ ਤੱਕ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਦਿੱਤੀ ਸੀ। ਸੀਬੀਆਈ ਨੇ ਹੁਣ ਤੱਕ ਇਸ ਮਾਮਲੇ ਵਿਚ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ ਤੇ ਪ੍ਰੀਖਿਆ ਤੋਂ ਪਹਿਲਾਂ ਨੀਟ ਯੂਜੀ ਪ੍ਰਸ਼ਨ ਪੱਤਰ ਹਾਸਲ ਕਰਨ ਅਤੇ ਵੰਡਣ ਵਿਚ ਸ਼ਾਮਲ ਇਕ ਕਥਿਤ ਨੈਟਵਰਕ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ ਚ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਭਿਵੰਡੀ ਸੈਸ਼ਨਜ਼ ਅਦਾਲਤ ਨੇ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿਚ ਫੈਲੇ ਇਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNews ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਨ੍ਹਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸਬੰਧਤ ਸੰਸਥਾ ਨੂੰ ਇਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐਮ ਸੰਤਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੁੱਲ੍ਹਣ ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿਚ ਸ੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: तो हमारे लिए डेट है हाउस टू हाउस, जिसमें BLOs एक एक घर जाकर सभी इलेक्टर्स को इनुमरेशन फॉर्म डिस्ट्रीब्यूट करेंगे। वो 30 तारीख से शुरू हो जाएगी और 29 जुलाई तक फॉर्म वापसी की भी डेट है। और इसके लिए जो हमारे 13,033 बूथ्स हैं वो सभी पे BLOs अपॉइंटेड हैं, तो सभी BLOs को उनके इनुमरेशन फॉर्म हमने दे दिए हैं, जो कि कल सुबह से अपनी कार्रवाई शुरू कर देंगे। इसके साथ साथ ऑनलाइन फॉर्म भरने की भी सुविधा दी गई है।
0: श्री कुमार ने कहा कि दावे ते इतराज 5 अगस्त तो 4 सितंबर तक दायर किए जा सकते हैं। अंतम वोटर सूची 7 अक्टूबर नूं प्रकाशित की जाएगी। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿਚ ਹੜ੍ਹ ਦਾ ਖਤਰਾ ਵਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ ਤੇ ਜ਼ਮੀਨ ਖਿਸਕਣ ਮਗਰੋਂ ਗਾਈ ਨਦੀ ਦੇ ਉਪਰੀ ਵਹਾਅ ਦਾ ਅਸਥਾਈ ਤੌਰ ਤੇ ਰੁਕ ਜਾਣਾ ਦਸਿਆ ਜਾ ਰਿਹਾ ਹੈ।